ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਆ ਬਦਲੇ ਲਏ ਤੂੰ ਵੀ ਜੜੀ ਮੁੱਕਣੀ ਨਾ ਉਹ ਇੰਨੀ ਲੰਬੀ ਆ ਸਾਡੀ ਕਤਾਰ ਲੋਕੋ ਹਾਂ ਇੰਨੀ ਲੰਬੀ ਆ ਸਾਡੀ ਕਤਾਰ ਲੋਕੋ।